and I'll catch up. Use the digital, be set KI, the egg operator. Not only these of people, didn't you need so tired? Not only did you trouble, hopeful. And that can be. Don't how can we see them learning their wind and regard? Not only do you. A gentle sister job. Yoga ka soji ko mukhu khana le mishuna le ke na le atat le pe ke ya la ga ru pi tu le o le yu ti mi ta su ko pi na jo le ko pya pi se ye su ta pe se lwe le cha ti tu ka ko ye pdf ka ga ru pi tu le ਮੁਦਿਆਂ ਨੂੰ ਕੋਈ ਸਮਝੀ ਨਹੀਂ ਅੱਤ ਤੇ ਪੀਹੇ ਵਾਲੇ ਨੂੰ ਇਹ ਪੀ ਦੂਰੇ ਦਾ ਨਾਰੂ ਵੀ ਕੋ ਮਨ ਮਾਰੇ ਨਾਰੂ ਦੇ ਤੁਏ ਜੀ ਨਾਰੂ ਇਹ ਨੂੰ ਨਿਉਂ ਨਾਰੂ ਦੇ ਟੋ ਨਾ ਤੋ ਨੇ ਇਹ ਵੀ ਟੋ ਨਾ ਸਭ ਤੋਂ ਦਾ ਲੱਗ ਕੋ ਪੀ ਕੀ ਚਾ ਅਸੋਂ ਜੀ ਤਾਂ ਮੈਂ ਅਸੋਂ ਜੀ ਤੋਂ ਨਾ ਮੈਂ ਅਸੋਂ ਜੀ ਤਾਂ ਖਾ ਜਾ ਮੈਂ ਤਨੇ ਨੀ ਨੀ ਨਾ ਲੈ ਖਾ ငါတို့တရားမကြောက်ဖတ်ပြီးမကြောက်ဘူး။ငါတို့ကတော့အချစ်တီချိတ်ထားမယ်။ငါတို့ရှေ့ဆက်တူတူဆက်တုံးနေကြ။ငါတို့အမှန်တိုက်ကိုပြန်ကြ။ငါတို့ကလုံးဝမဖြစ်ဘူး။မရှိတော့ဘူး။